0: ਉਹ ਗੀਤਾ ਤੇ ਹੋਰ ਧਰਮ ਗ੍ਰੰਥਾਂ ਤੋਂ ਪ੍ਰਭਾਵਿਤ ਸਨ। 1916 ਵਿੱਚ ਉਹ ਮਹਾਤਮਾ ਗਾਂਧੀ ਨਾਲ ਮਿਲੇ ਤੇ ਸਾਬਰਮਤੀ ਆਸ਼ਰਮ ਵਿੱਚ ਸ਼ਾਮਿਲ ਹੋ ਗਏ। ਗਾਂਧੀ ਜੀ ਨੇ ਉਹਨਾਂ ਨੂੰ ਵਿਨੋਬਾ ਦਾ ਨਾਂ ਦਿੱਤਾ। ਉਹ ਗਾਂਧੀ ਜੀ ਦੇ ਅਧਿਆਤਮਿਕ ਉੱਤਰਾਧਿਕਾਰੀ ਮੰਨੇ ਜਾਂਦੇ ਹਨ। ਆਜ਼ਾਦੀ ਸੰਘਰਸ਼ ਵਿੱਚ ਵਿਨੋਬਾ ਭਾਵੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਉਹਨਾਂ ਨੇ ਭਗਵਤ ਗੀਤਾ ਦਾ ਮਰਾਠੀ ਵਿੱਚ ਅਨੁਵਾਦ ਕੀਤਾ ਤੇ ਆਸ਼ਰਮਾਂ ਵਿੱਚ ਸਿੱਖਿਆ, ਖਾਦੀ ਤੇ ਪਿੰਡਾਂ ਦੀ ਸੇਵਾ ਕੀਤੀ। ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਭੂਦਾਨ ਅੰਦੋਲਨ ਹੈ। 18 ਅਪ੍ਰੈਲ 1951 ਨੂੰ ਤੇਲੰਗਾਨਾ ਦੇ ਪੁੰਚਪੱਲੀ ਪਿੰਡ ਵਿੱਚ ਇਸ ਦੀ ਸ਼ੁਰੂਆਤ ਹੋਈ। ਉਹਨਾਂ ਨੇ ਭੂਮੀਹੀਣਾਂ ਲਈ ਜ਼ਮੀਂਦਾਰਾਂ ਤੋਂ ਖੁਸ਼ੀ ਨਾਲ ਜ਼ਮੀਨ ਦਾਨ ਲੈਣੀ ਸ਼ੁਰੂ ਕੀਤੀ। ਇਸ ਖੂਨ ਰਹਿਤ ਇਨਕਲਾਬ ਵਿੱਚ ਉਹ ਪੈਦਲ ਹੀ ਪੂਰੇ ਭਾਰਤ ਵਿੱਚ ਘੁੰਮੇ ਤੇ ਲੱਖਾਂ ਏਕੜ ਜ਼ਮੀਨ ਇਕੱਠੀ ਕੀਤੀ। ਬਾਅਦ ਵਿੱਚ ਇਸ ਨੂੰ ਗ੍ਰਾਮਦਾਨ ਤੱਕ ਵਧਾਇਆ। ਇਸ ਅੰਦੋਲਨ ਨੇ ਗਰੀਬ ਤਬਕੇ ਨੂੰ ਜ਼ਮੀਨ ਦਵਾਈ ਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ। ਵਿਨੋਬਾ ਭਾਵੇ ਅਹਿੰਸਾ, ਸਰਵੋਦਯ ਯਾਨੀ ਕਿ ਸਭ ਦਾ ਭਲਾ ਤੇ ਸਰਲ ਜੀਵਨ ਦੇ ਪੱਖੀ ਸਨ। ਉਹਨਾਂ ਨੂੰ 1958 ਵਿੱਚ ਰੈਮਨ ਮੈਗਸੇਸੇ ਅਵਾਰਡ ਤੇ 1983 ਵਿੱਚ ਮਰਨ ਉਪਰਾਂਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਜਨਮ ਦਿਵਸ ਸਾਨੂੰ ਚੇਤੇ ਕਰਾਉਂਦਾ ਹੈ ਕਿ ਅਹਿੰਸਾ, ਸਮਾਨਤਾ ਤੇ ਗਰੀਬਾਂ ਦੀ ਸੇਵਾ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰਨ ਵਾਲੀ ਇਸ ਮਹਾਨ ਆਤਮਾ ਨੂੰ ਕੋਟ ਕੋਟ ਪ੍ਰਣਾਮ। ਤੇ ਆਓ ਹੁਣ ਸੁਣਦੇ ਹਾਂ ਡਾਕਟਰ ਤਰਵਿੰਦਰ ਕੌਰ ਤੋਂ ਕਹਾਣੀ ਜਿਸਦਾ ਸਿਰਲੇਖ ਹੈ ਖਿੜਕੀ ਚੋਂ ਝਾਕਦੀ ਜ਼ਿੰਦਗੀ।
1: ਹਲਕੀ ਚਿੱਟੀ ਜਿਹੀ ਲਾਈਟ ਐਨ ਰੀਨਾ ਦੇ ਸਿਰ ਦੇ ਉੱਪਰ ਲਿਸ਼ਕ ਰਹੀ ਸੀ, ਜਿਸਨੇ ਸਾਰੇ ਹਸਪਤਾਲ ਨੂੰ ਅਜੀਬ ਚਿੱਟੇਪਣ ਜਿਹੇ ਵਿੱਚ ਬਦਲ ਦਿੱਤਾ ਸੀ। ਹਾਲਾਂਕਿ ਰੀਨਾ ਬਹੁਤ ਧਿਆਨ ਨਾਲ ਪਲਾਸਟਿਕ ਦੀ ਕੁਰਸੀ ਉੱਪਰ ਬੈਠੀ ਪਾਸਾ ਪਰਤਦੀ ਸੀ, ਪਰ ਕੁਰਸੀ ਕਿਰਚ ਜਿਹੀ ਆਵਾਜ਼ ਕਰਕੇ ਇਕਦਮ ਸ਼ਾਂਤ ਮਾਹੌਲ ਵਿੱਚ ਖੜਕਾ ਕਰ ਦਿੰਦੀ। ਉਹ ਮੁੜ ਮੁੜ ਉੱਠ ਕੇ ਆਪਣੀ ਧੀ ਨੂਰ ਵੱਲ ਵੇਖਦੀ। ਨੂਰ ਉਸੇ ਪ੍ਰਕਾਰ ਨਿਸ਼ਚਿੰਤ ਸੌਂ ਰਹੀ ਸੀ, ਦੁਨੀਆ ਦੀ ਕਿਸੇ ਵੀ ਹਲਚਲ ਤੋਂ ਬੇਖਬਰ। ਨੂਰ ਰੀਨਾ ਦੀ 12 ਵਰ੍ਹਿਆਂ ਦੀ ਧੀ ਸੀ, ਪਿਆਰੀਆਂ ਵੱਡੀਆਂ ਅੱਖਾਂ ਵਾਲੀ ਕੁੜੀ, ਸਭ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਦੀ। ਨੂਰ ਛੋਟਿਆਂ ਹੁੰਦਿਆਂ ਹੀ ਬੜੀ ਸਾਊ ਕੁੜੀ ਰਹੀ। ਉਸਨੇ ਕਦੇ ਕੋਈ ਜ਼ਿੱਦ ਨਹੀਂ ਕੀਤੀ। ਜੋ ਲਿਆ ਦਿਓ ਉਹ ਉਸ ਨਾਲ ਖੇਡ ਲੈਂਦੀ ਅਤੇ ਜੋ ਦੇ ਦਿਓ ਉਹ ਚੁੱਪਚਾਪ ਖਾ ਲੈਂਦੀ। ਰੀਨਾ ਨੂੰ ਚੇਤੇ ਆਇਆ ਕਿ ਉਸਦੇ ਚਾਹ ਵੀ ਤਾਂ ਉਹਨਾਂ ਨੇ ਆਪ ਹੀ ਮਾਰੇ ਸਨ। 8 ਸਾਲ ਹੋ ਗਏ ਜਦੋਂ ਉਹ ਅਤੇ ਉਸਦਾ ਪਤੀ ਨੀਰਜ ਨੂਰ ਨੂੰ ਭਾਰਤ ਛੱਡ ਕੇ ਇੱਥੇ ਕੈਨੇਡਾ ਆ ਵਸੇ ਸਨ। ਉਸਨੂੰ ਅਜੇ ਵੀ ਯਾਦ ਹੈ 4 ਵਰ੍ਹਿਆਂ ਦੀ ਨੂਰ ਕਿਵੇਂ ਤਰਸਦੀਆਂ ਨਿਗਾਹਾਂ ਨਾਲ ਉਸ ਵੱਲ ਤੱਕ ਰਹੀ ਸੀ। ਰੀਨਾ ਨੂੰ ਉਹ ਸਵੇਰ ਕਦੇ ਨਹੀਂ ਭੁੱਲੀ ਜਦੋਂ ਦਿੱਲੀ ਦੇ ਹਵਾਈ ਅੱਡੇ 'ਤੇ ਰੀਨਾ ਦੀ ਮਾਂ ਨੇ ਨੂਰ ਦਾ ਹੱਥ ਫੜਿਆ ਹੋਇਆ ਸੀ। ਨੀਰਜ ਉਹਨਾਂ ਦੇ ਪਿੱਛੇ ਖੜ੍ਹਾ ਸੀ। ਨੂਰ ਰੋਈ ਨਹੀਂ, ਬਸ ਖਾਲੀ ਅੱਖਾਂ ਨਾਲ ਮਾਂ ਨੂੰ ਦੇਖਦੀ ਰਹੀ। ਇਸ ਗੱਲ ਨੇ ਰੀਨਾ ਨੂੰ ਹੋਰ ਤੋੜ ਦਿੱਤਾ ਸੀ। ਨਾਨੀ ਨੇ ਨੂਰ ਨੂੰ ਕਿਹਾ ਸੀ, ਬੇਟਾ ਦੇਖੋ ਮਾਂ ਜਾ ਰਹੀ ਹੈ, ਉਸਨੂੰ ਬਾਏ ਕਹੋ। ਨੂਰ ਨੇ ਸਿਰਫ ਇਤਨਾ ਹੀ ਕਿਹਾ, ਜਲਦੀ ਆ ਜਾਣਾ ਮੰਮੀ, ਬਹੁਤ ਛੇਤੀ ਆਵਾਂਗੀ ਤੈਨੂੰ ਲੈਣ ਲਈ ਮੇਰੀ ਲਾਡੋ, ਫਿਰ ਅਸੀਂ ਹਮੇਸ਼ਾ ਨਾਲ ਰਵਾਂਗੇ। ਰੀਨਾ ਨੇ ਅੱਖਾਂ ਦੇ ਅਥਰੂਆਂ ਨੂੰ ਲੁਕਾਉਂਦਿਆਂ ਕਿਹਾ ਸੀ। ਰੀਨਾ ਨੂੰ ਯਾਦ ਆਇਆ ਕਿ ਕਿੰਨੀ ਹੀ ਛੇਤੀ 6 ਮਹੀਨੇ ਬੀਤ ਗਏ ਸਨ। ਸਮਾਂ ਬਦਲ ਰਿਹਾ ਸੀ। ਜਨਮਦਿਨ ਦੇ ਗਿਫਟ ਰੀਨਾ ਅਤੇ ਨੂਰ ਦੇ ਹੱਥਾਂ ਵਿੱਚ ਖੁੱਲ੍ਹਣ ਦੀ ਬਜਾਏ ਬਹੁਤਾ ਸਮਾਂ ਪੈਕ ਹੀ ਪਏ ਰਹਿੰਦੇ। ਨੂਰ ਉਹਨਾਂ ਨੂੰ ਬੜੇ ਦਿਨ ਨਾ ਖੋਲ੍ਹਦੀ। ਉਸਨੂੰ ਸ਼ਾਇਦ ਕਿਸੇ ਚੀਜ਼ ਦਾ ਚਾਹ ਹੀ ਨਹੀਂ ਸੀ। ਪਹਿਲਾਂ ਪਹਿਲ ਤਾਂ ਨੂਰ ਆਪਣੀ ਮੰਮੀ ਨਾਲ ਕਾਫ਼ੀ ਗੱਲਾਂ ਕਰ ਲੈਂਦੀ ਸੀ, ਪਰ ਹੌਲੀ ਹੌਲੀ ਜਿਵੇਂ ਉਹ ਆਪਣੀ ਦੁਨੀਆ ਵਿੱਚ ਮਸਤ ਹੋ ਗਈ ਸੀ। ਅਕਸਰ ਜਦੋਂ ਰੀਨਾ ਰਾਤੀ ਫੋਨ ਕਰਦੀ ਤਾਂ ਉਸਦੇ ਸੌਣ ਦਾ ਸਮਾਂ ਹੁੰਦਾ, ਸਵੇਰੇ ਉਸਨੇ ਸਕੂਲ ਜਾਣਾ ਹੁੰਦਾ। ਵੈਨਕੂਵਰ ਵਿੱਚ ਜ਼ਿੰਦਗੀ ਚੱਲਦੀ ਨਹੀਂ, ਦੌੜਦੀ ਹੈ। ਇੱਥੇ ਸਵੇਰ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਸਵੇਰ ਕਦੋਂ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ। 1 ਸਾਲ ਬਾਅਦ ਨੀਰਜ ਵੀ ਉਸ ਕੋਲ ਕੈਨੇਡਾ ਆ ਗਿਆ ਸੀ। ਨੀਰਜ ਅਤੇ ਰੀਨਾ ਦੋਹਾਂ ਦਾ ਹੀ ਮੰਨਣਾ ਸੀ ਕਿ ਪੂਰੀ ਤਰ੍ਹਾਂ ਇੱਥੇ ਸੈਟਲ ਹੋ ਕੇ ਹੀ ਨੂਰ ਨੂੰ ਉੱਥੇ ਬੁਲਾਇਆ ਜਾਏ। ਪਹਿਲੇ 4 ਸਾਲ ਤਾਂ ਪੇਪਰ ਵਰਕ ਵਿੱਚ ਹੀ ਨਿਕਲ ਗਏ। ਐਪਲੀਕੇਸ਼ਨਾਂ ਦੇਣੀਆਂ, ਰਿਜੈਕਸ਼ਨ, ਅਪੀਲ, PR ਲੈਣ ਵਿੱਚ ਕਿੰਨਾ ਹੀ ਸਮਾਂ ਬੀਤ ਗਿਆ। ਹਰ ਵਾਰੀ ਇਹੀ ਸੋਚਦੇ ਕਿ ਬਸ ਥੋੜ੍ਹਾ ਹੋਰ ਇੰਤਜ਼ਾਰ। ਆਖਿਰ 4 ਸਾਲਾਂ ਬਾਅਦ PR ਮਿਲਿਆ। ਰੀਨਾ ਅਤੇ ਨੀਰਜ 16 ਤੋਂ 18 ਘੰਟੇ ਵੈਨਕੂਵਰ ਵਿੱਚ ਕੰਮ ਕਰਦੇ ਤਾਂ ਜੋ ਨੂਰ ਨੂੰ ਉਹ ਖੁਸ਼ੀਆਂ ਦੇ ਸਕਣ ਜੋ ਅਸਲ ਵਿੱਚ ਦੇਣਾ ਚਾਹੁੰਦੇ ਸਨ। ਘਰ ਤਾਂ ਉਹਨਾਂ ਨੇ ਮੋਰਗੇਜ 'ਤੇ ਲੈ ਲਿਆ, ਪਰ ਹਰ ਮਹੀਨੇ ਇਸ ਦੀ ਵੱਡੀ ਕਿਸ਼ਤ ਵੀ ਜਾਂਦੀ ਸੀ। ਕੈਨੇਡਾ ਵਿੱਚ ਗੱਡੀ ਤੋਂ ਬਿਨਾਂ ਵੀ ਤੁਹਾਡਾ ਗੁਜ਼ਾਰਾ ਔਖਾ ਹੁੰਦਾ ਹੈ, ਸੋ ਦੋਹਾਂ ਨੇ ਆਪੋ ਆਪਣੇ ਲਈ ਗੱਡੀਆਂ ਵੀ ਲੈ ਲਈਆਂ। ਇਸ ਪ੍ਰਕਾਰ ਕਮਾਈ ਵਧਣ ਦੇ ਨਾਲ ਨਾਲ ਖਰਚੇ ਵੀ ਵੱਧਦੇ ਗਏ ਅਤੇ ਕੰਮ ਵੀ। ਬਹੁਤ ਵਾਰ ਰੀਨਾ ਸੋਚਦੀ ਕਿ ਕਿਉਂ ਨਾ ਹੁਣ ਨੂਰ ਨੂੰ ਬਣਾ ਲਿਆ ਜਾਏ, ਪਰ ਇਸ ਗੱਲ

ਤੇ ਰੀਨਾ ਅਤੇ ਨੀਰਜ ਕਦੇ ਇੱਕ ਮਤ ਨਾ ਹੁੰਦੇ। ਇੱਕ ਵਾਰੀ ਤਾਂ ਦੋਹਾਂ ਵਿੱਚ ਨੂਰ ਨੂੰ ਲੈ ਕੇ ਬਹੁਤ ਬਹਿਸ ਹੋਈ। ਰੀਨਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨੀਰਜ ਨੂੰ ਮਨਾ ਲਏ। ਰੀਨਾ ਨੂੰ ਰੋਂਦਿਆਂ ਦੇਖ ਨੀਰਜ ਨੇ ਪਿਆਰ ਨਾਲ ਉਸਨੂੰ ਕਿਹਾ, ਦੇਖ ਰੀਨਾ, ਮੈਂ ਵੀ ਤਾਂ ਨੂਰ ਨੂੰ ਪਿਆਰ ਕਰਦਾ ਹਾਂ, ਉਸਦੀ ਯਾਦ ਮੈਨੂੰ ਵੀ ਪਰੇਸ਼ਾਨ ਕਰਦੀ ਹੈ, ਪਰ ਇੱਥੇ ਲਿਆ ਕੇ ਜਦੋਂ ਅਸੀਂ ਦੋਵਾਂ ਨੇ ਕੰਮ 'ਤੇ ਤੁਰ ਜਾਣਾ ਹੈ ਤਾਂ ਉਸਦਾ ਖਿਆਲ ਕੌਣ ਰੱਖੇਗਾ? ਸਕੂਲੋਂ ਕੌਣ ਲੈ ਕੇ ਆਏਗਾ? ਪਿੱਛੋਂ ਉਸਨੂੰ ਕੌਣ ਦੇਖੇਗਾ? ਇਕੱਲਿਆਂ ਕੀ ਕਰੇਗੀ ਉਹ ਸਾਰਾ ਦਿਨ? ਅਸੀਂ ਇਹ ਵੀ ਤਾਂ ਸੋਚਣਾ ਹੈ, ਮੇਰਾ ਖਿਆਲ ਹੈ ਕਿ ਅਸੀਂ ਪਹਿਲਾਂ ਇੰਨਾ ਕੁ ਜੋੜ ਲਈਏ ਕਿ ਜਦੋਂ ਇੱਥੇ ਆਏ ਤਾਂ ਅਸੀਂ ਉਸਨੂੰ ਪੂਰਾ ਸਮਾਂ ਦੇ ਸਕੀਏ। ਅਸੀਂ ਓਵਰ ਟਾਈਮ ਕਰਨਾ ਛੱਡ ਦਿਆਂਗੇ, ਬਸ ਕੁਛ ਸਮੇਂ ਹੋਰ ਇੰਤਜ਼ਾਰ ਕਰ ਲੈ। ਰੀਨਾ ਅਕਸਰ ਨੂਰ ਨੂੰ ਯਾਦ ਕਰਦੀ ਰਹਿੰਦੀ। ਉਸਨੇ ਤਾਂ ਨੂਰ ਨੂੰ ਸਿਰਫ ਵੀਡੀਓ ਵਿੱਚ ਹੀ ਵੱਡੇ ਹੁੰਦਿਆਂ ਵੇਖਿਆ ਸੀ, ਉਸਦੇ ਦੁੱਧ ਦੇ ਦੰਦ ਟੁੱਟਦਿਆਂ, ਉਸਦਾ ਸਕੂਲ ਸ਼ੁਰੂ ਹੁੰਦਿਆਂ, ਸਾਈਕਲ ਚਲਾਉਣਾ ਸਿੱਖਦਿਆਂ, ਸਭ ਕੁਛ ਸਕਰੀਨ ਤੋਂ ਹੀ ਵੇਖਿਆ। ਅਚਾਨਕ ਨੂਰ ਨੇ ਆਪਣਾ ਹੱਥ ਹਿਲਾਇਆ। ਯਾਦਾਂ ਦੇ ਝਰੋਕੇ ਚੋਂ ਬਾਹਰ ਨਿਕਲਦਿਆਂ ਰੀਨਾ ਝਟਪਟ ਆਪਣੀ ਕੁਰਸੀ ਤੋਂ ਉੱਠੀ ਅਤੇ ਬੈੱਡ ਉੱਪਰ ਲੇਟੀ ਨੂਰ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਬਹੁਤ ਹੀ ਹੌਲੀ ਥਿੜਕਦੀ ਜਿਹੀ ਆਵਾਜ਼ ਆਈ, ਮੰਮੀ। ਨੂਰ ਦੇ ਮੂੰਹੋਂ ਬਸ ਇਹ ਇੱਕ ਸ਼ਬਦ ਨਿਕਲਿਆ, ਮੰਮੀ। ਇਹ ਸ਼ਬਦ ਰੀਨਾ ਦੇ ਧੁਰ ਅੰਦਰ ਤੱਕ ਕਿਤੇ ਖੋ ਪਾ ਰਿਹਾ ਸੀ। ਹਾਂ ਮੇਰੇ ਬੱਚੇ, ਮੈਂ ਇੱਧਰ ਹੀ ਹਾਂ ਤੇਰੇ ਕੋਲ। ਰੀਨਾ ਨੇ ਨੂਰ ਦੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਘੁੱਟਿਆ। ਉਸਦੇ ਹੱਥ ਠੰਡੇ ਸਨ। ਉਸਦੇ ਹੱਥਾਂ ਦੀ ਛੋ ਠੀਕ ਤਰੀਕੇ ਨਾਲ ਰੀਨਾ ਮਹਿਸੂਸ ਹੀ ਨਹੀਂ ਕਰ ਪਾ ਰਹੀ ਸੀ। ਕਿਸ ਤਰ੍ਹਾਂ ਤਬੀਅਤ ਹੈ ਮੇਰੀ ਲਾਡੋ? ਰੀਨਾ ਨੇ ਕਿਹਾ। ਬਹੁਤ ਟਾਇਰਡ ਫੀਲ ਕਰ ਰਹੀ ਹਾਂ ਮੰਮੀ। ਉਸਨੇ ਨਿਗਾਹ ਭਰ ਕੇ ਆਲੇ ਦੁਆਲੇ ਨਜ਼ਰ ਮਾਰੀ। ਪਾਪਾ ਕਿੱਥੇ ਹਨ? ਉਸਨੇ ਹੌਲੀ ਜਿਹੀ ਕਿਹਾ। ਬਾਹਰ ਹੀ ਹਨ, ਰੀਨਾ ਨੇ ਉਸਦੇ ਸਿਰ 'ਤੇ ਪਿਆਰ ਦਿੰਦਿਆਂ ਕਿਹਾ ਸੀ। ਕੀ ਨਾਨੂ ਅਤੇ ਨਾਨੀ ਮਾਂ ਆ ਗਏ ਹਨ? ਨੂਰ ਨੇ ਰੀਨਾ ਨੂੰ ਪੁੱਛਿਆ ਸੀ। ਰੀਨਾ ਦੇ ਦਿਲ ਨੂੰ ਹੌਲ ਜਿਹੇ ਪੈਣ ਲੱਗੇ। ਉਸ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ। ਇਸ ਬਾਰੇ ਤਾਂ ਉਹਨਾਂ ਨੇ ਸੋਚਿਆ ਹੀ ਨਹੀਂ ਸੀ। ਨੂਰ ਸ਼ਾਇਦ ਜਵਾਬ ਦੀ ਉਡੀਕ ਵੀ ਨਾ ਕਰ ਪਾਈ। ਉਸਨੇ ਅੱਖਾਂ ਮੀਚ ਲਈਆਂ ਅਤੇ ਮੁੜ ਡੂੰਘੀ ਨੀਂਦਰ ਵਿੱਚ ਸੌ ਗਈ। ਰੀਨਾ ਮੁੜ ਕੁਰਸੀ ਉੱਪਰ ਬੈਠ ਗਈ ਅਤੇ ਪੁਰਾਣੀਆਂ ਯਾਦਾਂ ਨੇ ਉਸਨੂੰ ਘੇਰ ਲਿਆ। ਅਜੇ 6 ਮਹੀਨੇ ਹੋਏ ਨੂਰ ਕੈਨੇਡਾ ਵਿੱਚ ਆਈ ਸੀ। ਅਰਾਈਵਲ ਗੇਟ ਤੋਂ ਆਉਂਦਿਆਂ ਜਦੋਂ ਰੀਨਾ ਨੇ ਨੂਰ ਵੱਲ ਦੇਖਿਆ ਤਾਂ ਉਸਨੂੰ ਜਾਪਿਆ ਜਿਵੇਂ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਅਜੇ ਨੂਰ ਤਿਆਰ ਨਹੀਂ ਹੈ। ਉਸਦੀ ਅੱਖਾਂ ਵਿੱਚ ਡਰ, ਝਿਜਕ ਅਤੇ ਘਬਰਾਹਟ ਦੇ ਨਾਲ ਨਾਲ ਕਈ ਸਵਾਲ ਵੀ ਦਿਸ ਰਹੇ ਸਨ। ਉਸਦਾ ਕੱਦ ਕਾਫ਼ੀ ਲੰਮਾ ਹੋ ਗਿਆ ਸੀ। ਵੀਡੀਓ ਕਾਲ ਵਿੱਚ ਉਸਨੂੰ ਤਾਂ ਇਹ ਦਿਸਿਆ ਸੀ ਕਿ ਉਹ ਲੰਮੀ ਹੋ ਰਹੀ ਹੈ, ਪਰ ਜਿਤਨਾ ਉਸਨੇ ਸੋਚਿਆ ਸੀ ਨੂਰ ਦਾ ਕੱਦ ਉਸ ਤੋਂ ਕਿਤੇ ਵੱਡਾ ਸੀ। ਰੀਨਾ ਨੂੰ ਘਬਰਾਹਟ ਸੀ ਕਿ ਪਤਾ ਨਹੀਂ ਨੂਰ ਉਸਨੂੰ ਦੇਖ ਕੇ ਕਿਹੋ ਜਿਹਾ ਵਰਤਾ ਕਰੇ। ਸ਼ਾਇਦ ਉਹ ਉਸ ਨਾਲ ਨਾਰਾਜ਼ ਹੋਵੇ ਅਤੇ ਗੱਲ ਹੀ ਨਾ ਕਰੇ, ਜਾਂ ਸ਼ਾਇਦ ਉਹ ਭੱਜਦੀ ਆਏ ਅਤੇ ਉਸ ਨਾਲ ਚਿੰਬੜ ਜਾਏ ਅਤੇ ਕਿੰਨੀਆਂ ਹੀ ਨਿੱਕੀਆਂ ਪਿਆਰੀਆਂ ਗੱਲਾਂ ਦੀ ਪਛਾੜ ਲਾ ਦੇਵੇ। ਪਰ ਅਜਿਹਾ ਕੁਛ ਨਾ ਹੋਇਆ। ਨੂਰ ਚੁੱਪਚਾਪ ਆਈ। ਮਾਂ ਪਿਓ ਦੋਹਾਂ ਨੂੰ ਇਸ ਤਰ੍ਹਾਂ ਗਲੇ ਮਿਲੀ ਜਿਵੇਂ ਕੋਈ ਬਹੁਤ ਦੂਰ ਦੇ ਰਿਸ਼ਤੇਦਾਰ ਨੂੰ ਗਲੇ ਮਿਲਦਾ ਹੈ, ਅਤੇ ਫਿਰ ਜਾ ਕੇ ਗੱਡੀ ਵਿੱਚ ਬੈਠ ਗਈ। ਨੀਰਜ ਅਤੇ ਰੀਨਾ ਦੋਵੇਂ ਹੀ ਉਸਨੂੰ ਮਿਲਣ ਲਈ ਬਹੁਤ ਬੇਚੈਨ ਸਨ, ਪਰ ਨੂਰ ਵੱਲੋਂ ਅਜਿਹਾ ਕੋਈ ਹੁੰਗਾਰਾ ਉਹਨਾਂ ਨੂੰ ਨਾ ਮਿਲਿਆ। ਦੋਹਾਂ ਨੂੰ ਦੁੱਖ ਲੱਗਿਆ, ਪਰ ਸੋਚਿਆ ਕਿ ਨਵਾਂ ਮਾਹੌਲ ਹੈ, ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਘਰ ਪਹੁੰਚ ਕੇ ਵੀ ਨੂਰ ਨੇ ਕੋਈ ਖਾਸ ਗੱਲ ਨਾ ਕੀਤੀ। ਨੀਰਜ ਅਤੇ ਰੀਨਾ ਨੇ ਉਸਦਾ ਬੈਡਰੂਮ ਪੂਰਾ ਗੁਲਾਬੀ ਰੰਗ ਦੇ ਫਰਨੀਚਰ ਨਾਲ ਸਜਾਇਆ ਸੀ। ਉਹਨਾਂ ਨੂੰ ਲੱਗਿਆ ਕਿ ਪਿੰਕ ਕਿਉਂਕਿ ਨੂਰ ਦਾ ਪਸੰਦੀਦਾ ਰੰਗ ਹੈ, ਇਸ ਕਰਕੇ ਉਹ ਆਪਣਾ ਕਮਰਾ ਵੇਖ ਕੇ ਖੁਸ਼ ਹੋ ਜਾਏਗੀ, ਪਰ ਕਮਰਾ ਵੀ ਉਸਨੂੰ ਪਰਚਾ ਨਾ ਸਕਿਆ। ਸਾਰਾ ਕੁਝ ਕਿਸੇ ਮਸ਼ੀਨ ਵਾਂਗ ਹੋ ਰਿਹਾ ਸੀ। ਨੂਰ ਨੇ ਆਪ ਆਪਣੇ ਕੱਪੜੇ ਸੂਟ ਕੇਸ ਵਿੱਚੋਂ ਕੱਢ ਕੇ ਅਲਮਾਰੀ ਵਿੱਚ ਰੱਖ ਲਏ। ਨਹਾ ਧੋ ਕੇ ਚੁੱਪਚਾਪ ਡਿਨਰ ਟੇਬਲ ਉੱਪਰ ਆ ਗਈ। ਉਸਨੇ ਨਹੀਂ ਪੁੱਛਿਆ ਕਿ ਅੱਜ ਉਸਦੇ ਵਾਸਤੇ ਕੀ ਖਾਸ ਬਣਾਇਆ ਗਿਆ ਹੈ। ਰੀਨਾ ਨੇ ਬੜੇ ਚਾਅ ਨਾਲ ਉਸ ਲਈ ਵੈਜ ਬਿਰਿਆਨੀ ਬਣਾਈ ਸੀ। ਉਹ ਜਾਣਦੀ ਸੀ ਕਿ ਨੂਰ ਨੂੰ ਇਹ ਬਹੁਤ ਪਸੰਦ ਹੈ, ਪਰ ਨੂਰ ਨੇ ਕੋਈ ਚਾਅ ਨਾ ਦਿਖਾਇਆ। ਉਸਨੇ ਰੀਨਾ ਨੂੰ ਬਸ ਇੰਨਾ ਕਿਹਾ, ਮੰਮੀ, ਨਾਨੀ ਮਾਂ ਨੂੰ ਫੋਨ ਨਾ ਕਰ ਲਈਏ। ਰੀਨਾ ਨੇ ਮਹਿਸੂਸ ਕੀਤਾ ਕਿ ਉਸ ਮੂੰਹੋਂ ਨਿਕਲਿਆ ਨਾਨੀ ਮਾਂ ਸ਼ਬਦ ਬਹੁਤ ਹੀ ਅਪਣਤ ਅਤੇ ਨਿੱਘ ਨਾਲ ਭਰਿਆ ਸੀ, ਪਰ ਮੰਮੀ ਸ਼ਬਦ ਇੰਝ ਜਾਪਦਾ ਜਿਵੇਂ ਕਿਤੋਂ ਬਹੁਤ ਦੂਰੋਂ ਆ ਰਿਹਾ ਹੋਵੇ। ਖਾਣਾ ਖਾ ਕੇ ਨਾਨੀ ਨੂੰ ਫੋਨ ਕਰ ਲੈਂਦੇ ਹਾਂ ਬੇਟਾ, ਰੀਨਾ ਨੇ ਇੰਨਾ ਹੀ ਕਿਹਾ। ਸਾਰਿਆਂ ਨੇ ਚੁੱਪਚਾਪ ਖਾਣਾ ਖਾਇਆ ਡਿਨਰ ਟੇਬਲ ਉੱਪਰ। ਇਸ ਤੋਂ ਬਾਅਦ ਕੋਈ ਗੱਲ ਨਾ ਹੋਈ। ਖਾਣਾ ਖਾਣ ਤੋਂ ਬਾਅਦ ਉਸਨੇ ਮੁੜ ਨਾਨੀ ਨੂੰ ਫੋਨ ਕਰਨ ਲਈ ਕਿਹਾ ਅਤੇ ਰੀਨਾ ਦੇ ਫੋਨ ਤੋਂ ਨਾਨੀ ਨੂੰ ਫੋਨ ਮਿਲਾ ਕੇ ਗੱਲ ਕਰਦਿਆਂ ਆਪਣੇ ਕਮਰੇ ਵਿੱਚ ਚਲੀ ਗਈ। ਰੀਨਾ ਅਤੇ ਨੀਰਜ ਦੋਵੇਂ ਬੁੱਤ ਬਣੇ ਇੱਕ ਦੂਜੇ ਵੱਲ ਦੇਖ ਰਹੇ ਸਨ। ਰੀਨਾ ਦੇ ਅੰਦਰੋਂ ਜਿਵੇਂ ਕੁਛ ਟੁੱਟ ਜਿਹਾ ਗਿਆ ਸੀ। ਨੀਰਜ ਨੇ ਉਸਨੂੰ ਸਮਝਾਉਂਦਿਆਂ ਕਿਹਾ, ਰੀਨਾ ਸਬਰ ਕਰ, ਸਭ ਠੀਕ ਹੋ ਜਾਏਗਾ। ਉਹ 8 ਸਾਲਾਂ ਬਾਅਦ ਇੱਥੇ ਆਈ ਹੈ ਸਾਡੇ ਕੋਲ, ਉਸਨੂੰ ਕੁਛ ਸਮਾਂ ਤਾਂ ਦੇ। ਰੀਨਾ ਅਕਸਰ ਨੂਰ ਦਾ ਚਿਹਰਾ ਪੜਨ ਦਾ ਯਤਨ ਕਰਦੀ। ਉਸਦੇ ਚਿਹਰੇ ਉੱਪਰ ਇੱਕ ਉਦਾਸੀ ਸੀ, ਅੱਖਾਂ ਵਿੱਚ ਉੱਪਰਦੇ ਕਾਲੇ ਖੇਰੇ, ਠੋਡੀ ਉੱਪਰ ਇੱਕ ਚੋਟ ਦਾ ਨਿਸ਼ਾਨ ਸੀ। ਪਰ ਇਸ ਬਾਰੇ ਬਹੁਤ ਜ਼ੋਰ ਲਾਉਣ 'ਤੇ ਵੀ ਰੀਨਾ ਨੂੰ ਕੁਝ ਚੇਤੇ ਨਾ ਆਇਆ। ਨੂਰ ਦੀਆਂ ਉਦਾਸ ਅੱਖਾਂ ਲਈ ਉਹ ਅਕਸਰ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੀ। ਉਸਨੂੰ ਸਮਝ ਨਾ ਆਉਂਦੀ ਕਿ ਕਿੱਥੇ ਗਲਤੀ ਹੋਈ ਹੈ। ਉਹ ਤਾਂ